ਮੈਡਮ, ਆਪਾਂ ਚਰਚਾ ਕਰ ਰਹੇ ਹਾਂ ਆਪਣੇ ਸਵਾਸਥੇ ਕੀ ਕਿ ਸਵਾਸਥੇ ਸੇਵਾ ਕੇ ਮਾਇਨੇ ਸੁਧਾਰ ਹੈ ਜੋ ਕੋ ਕਿਕਰ ਕਰਿਓ ਜਾਵੇ। ਸਵਾਸਥੇ ਸੇਵਾ ਮੇਂ ਸੁਧਾਰ ਕਾ ਕੁਛ ਛੋਟਾ ਮੋਟਾ ਤਰੀਕਾ ਹੀ ਜਿਕਾ ਕਿ ਚਰਚਾ ਆਜ ਆਪਾਂ ਕਰਸਿਆ ਕਿ ਆਪਣੇ ਜਿਕਾ ਨਾਗਰਿਕ ਹੈ ਬਾਰੇ ਸਵਾਸਥੇ ਕੀ ਜਿਕੀ ਦੇਖਭਾਲ ਹੈ ਵੋ ਕਰਨੋ ਹਰ ਇੱਕ ਮਿਨਖ ਰੋ ਕਰਤਵਯ ਹੈ। ਇਹੋ ਉਦੇਸ਼ ਹੈ ਕਿ ਸਗਲਾ ਨਾਗਰਿਕਾਂ ਦੇ ਲਈ ਸਮੇਬੱਧ ਸੁਰੱਖਿਅਤ ਔਰ ਸਸਤੀ ਚਿਕਿਤਸਾ ਦੇਖਭਾਲ ਹੈ ਜੋ ਕਿ ਸੁਨਿਸ਼ਚਿਤ ਕਰੀ ਜਾਵੇ। ਸਵਾਸਥ ਸੇਵਾ ਮੈਂ ਸੁਧਾਰ ਕੇ ਲਈ ਕੁਛ ਛੋਟਾ ਮੋਟਾ ਤਰੀਕਾ ਹੈ ਜਿਕਾ ਆਪਾਂ ਅਪਣਾ ਸਕਾਂ ਹਾਂ ਵੀ ਰਮਾਇਣ ਹੈ ਟੈਲੀਮੈਡੀਸਨ ਯਾਨੀ ਕਿ ਇੰਟਰਨੈਟ ਕੇ ਮਾਧਿਅਮ ਸੂ ਦੂਰ ਦਰਾਜ ਕੇ ਮਰੀਜ਼ਾਂ ਨੇ ਵਿਸ਼ੇਸ਼ਗਯ ਡਾਕਟਰਾਂ ਸੂ ਜੋੜਨੋ ਜਿਕੇ ਸਕੀਏ ਵੇਗੋ ਕਿ ਵਾਂ ਕੇ ਸਮੇਂ ਵੀ ਬਚੇ ਲੋ ਧਨ ਕੀ ਵੀ ਬਚਤ ਹੋ ਸਕੇਗੀ ਔਰ ਬਾਨੇ ਸਹੀ ਸਮੇਂ ਪਰ ਉਚਿਤ ਸਵਾਸਥ ਸੇ ਸੰਬੰਧਿਤ ਜੋ ਜਾਣਕਾਰੀਆਂ ਹੈ ਵੇ ਮਿਲ ਪਾਵੇਗੀ। ਇੱਕ ਔਰ ਕਦਮ ਹੈ ਜੋ ਕੋ ਬਢਾਣੋ ਚਾਹੀਜੇ ਵੋ ਹੈ ਜੇ ਡਿਜੀਟਲ ਹੈਲਥ ਰਿਕਾਰਡ ਬਣਾਉਣੋ। ਮਰੀਜ਼ਾਂ ਕੀ ਜੋ ਮੈਡੀਕਲ ਹਿਸਟਰੀ ਹੈ ਬਿਨੇ ਔਨਲਾਈਨ ਸੁਰੱਖਿਅਤ ਰੱਖਣੋ ਤਾਂ ਕਿ ਕਠੇ ਵੀ ਕੋਈ ਸੇ ਵੀ ਅਸਪਤਾਲ ਮੈਂ ਜਾ ਕੇ ਮੈਂ ਆਪਕੋ ਇਲਾਜ ਕਰਵਾਵੇਂ ਤੋ ਬਨ ਬਹੁਤ ਆਸਾਨੀ ਹੋਏ। ਬਹੁਤ ਵਾਰ ਹੋਏ ਹੈ ਕਿ ਆਪਾਂ ਆਪਣੇ ਪਰਿਵਾਰ ਕੇ ਕੋਈ ਵੀ ਸਦੱਸਯ ਨੇ ਬਹੁਤ ਹੀ ਜਿਕੀ ਗੰਭੀਰ ਬਿਮਾਰੀ ਹੋ ਜਾਵੇ ਬਨ ਲੇਰ ਆਪਾਂ ਹਸਪਤਾਲ ਜਾਵਾਂ ਔਰ ਹੋ ਸਕੇ ਵੀ ਕਿ ਜਿਕੀ ਪੁਰਾਣੀ ਜਾਂਚਾਂ ਹੈ ਜਿਕੀ ਆਪਾਂ ਸਾਗਰ ਨਾ ਲੈ ਜਾ ਪਾਵਾਂ ਜਲਦਬਾਜ਼ੀ ਮੈਂ ਭੁੱਲ ਜਾਵਾਂ ਜਾਂ ਘਬਰਾਹਟ ਕਾ ਮਾਇਨਾ ਆਪਣੇ ਦਿਮਾਗ ਮੈਂ ਨਹੀਂ ਰਵੇ ਤੋ ਵੀ ਦੌਰਾਨ ਅਗਰ ਇਹ ਕੰਮ ਡਿਜੀਟਲ ਹੋਏੜੋ ਹੋਵੇਗੋ ਔਰ ਸਭ ਕੋ ਰਿਕਾਰਡ ਹੈ ਅਗਰ ਡਿਜੀਟਲ ਰਹਿਸੀ ਤੋ ਆਪਾਂ ਇਕੱਠੇ ਵੀ ਚਲ ਜਾਵਾਂ ਇਲਾਜ ਕੇ ਲੀਏ ਆਪਾਂ ਨੇ ਇਸੀ ਪਰੇਸ਼ਾਨੀ ਕੋ ਨਹੀਂ ਆਵੇਗੀ ਕਿ ਆਪਾਂ ਭਵਿਸ਼ਯ ਆਪਾਂ ਥੋੜ੍ਹੇ ਦਿਨ ਪਹਿਲੀ ਕੌਣ ਸੋ ਇਲਾਜ ਲਿਓ ਹੋ ਕੌਣ ਸੀ ਦਵਾਈਆਂ ਆਪਣੀ ਚੱਲ ਰਹੀ ਕਿਸੇ ਡਾਕਟਰ ਕੇ ਸਾਥ ਆਪਣੋ ਜੋ ਕੋ ਸਵਾਸਥ ਸੇ ਸੰਬੰਧਿਤ ਜੋ ਸਮੀਕਰਨ ਹੈ ਵੋ ਚੱਲ ਰਹੇ ਹੋ ਤੋ ਆ ਸਭ ਕੀ ਜਾਣਕਾਰੀ ਇੱਕ ਜਗ੍ਹਾ ਡਿਜੀਟਲ ਮਾਧਿਅਮ ਸੋ ਸੁਰੱਖਿਅਤ ਰਹੇ ਕੰਪਿਊਟਰ ਕੇ ਉੱਪਰ ਇੰਟਰਨੈਟ ਪਰ ਤੋ ਇੱਕ ਕਲਿੱਕ ਕੇ ਦੁਆਰਾ ਇੱਕ ਡਾਕਟਰ ਹੈ ਜੋ ਕੋ ਵੀ ਕਿ ਸਾਰੀ ਪੁਰਾਣੀ ਹਿਸਟਰੀ ਹੈ ਜੇ ਕਿ ਦੇਖ ਪਾਓਗੋ ਔਰ ਬਿਹਤਰ ਇਲਾਜ ਕੀ ਵਿਵਸਥਾ ਹੈ ਜੇ ਕਿ ਕਰ ਪਾਵੇ। ਹਸਪਤਾਲਾਂ ਰੋ ਆਧੁਨਿਕੀਕਰਨ ਹੋਣੋ ਵੀ ਜ਼ਰੂਰੀ ਹੈ। ਗ੍ਰਾਮੀਣ ਔਰ ਸ਼ਹਿਰੀ ਜਗ੍ਹਾ ਪ੍ਰਾਥਮਿਕ ਸਵਾਸਥ ਕੇਂਦਰ ਹੈ ਬਨ ਉੱਨਤ ਚਿਕਿਤਸਾ ਉਪਕਰਣਾਂ ਕੀ ਔਰ ਬਿਸਤਰਾਂ ਕੀ ਸੰਖਿਆ ਹੈ ਜੇ ਕਿ ਬਢਾਈ ਜਾਵੇ ਤਾਂ ਕਿ ਮਰੀਜ਼ਾਂ ਨੇ ਸਮੇਂ ਪਰ ਉਹ ਸਹੀ ਇਲਾਜ ਹੈ ਜੋ ਕੋ ਮਿਲ ਪਾਵੇ। ਦਵਾਈਆਂ ਕੀ ਵੀ ਉਪਲਬਧਤਾ ਹੈ ਜੇ ਕਿ ਸਹੀ ਔਰ ਉਚਿਤ ਮਾਤਰਾ ਰਮਾਇਨੇ ਵੀ ਕਿ ਉਪਲਬਧਤਾ ਹੋਣੋ ਸੁਨਿਸ਼ਚਿਤ ਕਰਿਓ ਜਾਵੇ ਜੇਕਾ ਜਨ ਔਸ਼ਧੀ ਕੇਂਦਰ ਹੈ ਬਾਂਕਾ ਮਾਧਿਅਮ ਸੂ ਸਸਤੀ ਔਰ ਗੁਣਵੱਤਾਪੂਰਨ ਜੇਕੀ ਦਵਾਈਆਂ ਹੈ ਵੀ ਕਿ ਆਪੂਰਤੀ ਹੈ ਜੇ ਕਿ ਸੁਨਿਸ਼ਚਿਤ ਕਰੀ ਜਾਵੇ ਤਾਂ ਕਿ ਹਰ ਇੱਕ ਮਿਨਖ ਨੇ ਬਾਕੀ ਇਲਾਜ ਕੇ ਦੌਰਾਨ ਬਾਕੀ ਦਵਾਈਆਂ ਕੀ ਜੋ ਵਿਵਸਥਾ ਹੈ ਬਸ ਸਹੀ ਸਮੇਂ ਪਰ ਔਰ ਸਹੀ ਤਰੀਕੇ ਸੂ ਬਨ ਉਪਲਬਧ ਹੋ ਸਕੇ ਤਾਂ ਕਿ ਬਿਮਾਰੀ ਕਾ ਇਲਾਜ ਕੇ ਮਾਇਨੇ ਕੋਈ ਵੀ ਦੇਰੀ ਹੈ ਜੇ ਕਿ ਨਾ ਹੋ ਪਾਵੇ। ਜਾਗਰੂਕਤਾ ਅਭਿਆਨ ਚਲਾਉਣਾ ਵੀ ਬਹੁਤ ਜ਼ਰੂਰੀ ਹੈ ਬਿਮਾਰੀਆਂ ਸੂ ਬਚਾਓ ਕੇ ਲੀਏ ਔਰ ਪੋਸ਼ਣ ਸੇ ਸੰਬੰਧਿਤ ਜੇ ਕਿ ਜਾਣਕਾਰੀ ਹੈ ਬੇ ਸਵੱਛਤਾ ਕੇ ਬਾਰੇ ਮੈਂ ਜਾਣਕਾਰੀ ਯੋਗ ਕੇ ਮਹੱਤਵ ਕੇ ਬਾਰੇ ਮੈਂ ਬਤਾਉਣਾ ਤੋ ਆ ਸਭ ਕੀ ਜਾਗਰੂਕਤਾ ਔਰ ਆ ਕੀ ਜਾਣਕਾਰੀ ਹੈ ਜੋ ਕਿ ਫੈਲਾਣੀ ਸਮਾਜ ਕੇ ਮਾਇਨੇ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਆਪਣੇ ਸਵਾਸਥ ਨੇ ਬਿਹਤਰ ਬਣਾ ਸਕਾਂ। ਇੱਕ ਸਾਥ ਹੀ ਨਿਯਮਿਤ ਸਵਾਸਥ ਕੀ ਜਾਂਚ ਕਰਵਾਉਣੀ ਚਾਹੀਦੀ ਹੈ ਔਰ ਜਗ੍ਹਾ ਜਗ੍ਹਾ ਪਰ ਜਾਂ ਟੇਮ ਸਾਰੂ ਜਾਂਚ ਸ਼ਿਵਿਰ ਹੈ ਬਾਂਕੋ ਵੀ ਆਯੋਜਨ ਅਗਰ ਹੋਤੋ ਰਵੇ ਤੋ ਸਵਾਸਥ ਸੇ ਸੰਬੰਧਿਤ ਹਰ ਪ੍ਰਕਾਰ ਕੀ ਜੋ ਸੁਵਿਧਾ ਹੈ ਬਾ ਆਪਾਂ ਨੇ ਮਿਲ ਸਕੇ ਔਰ ਇੱਕ ਗੁਣਵੱਤਾਪੂਰਨ ਚਿਕਿਤਸਾ ਸੁਵਿਧਾ ਹੈ ਜੇ ਕਿ ਹਰ ਇੱਕ ਮਿਨਖ ਨੇ ਮਿਲ ਪਾਵੇ।